0: ਸੁਰੇਸ਼ ਵਰਮਾ ਦੇਵ ਕੀ ਜੈ ਹਿੰਦੂ ਧਰਮ ਸਮਰਥ ਸਤਿਗੁਰੂ ਸਵਾਮੀ ਮਾਧਵਰਾਮ ਜੀ ਭਗਵਾਨ ਕੀ ਜੈ ਵਿਸ਼ਵ ਗੁਰੂ ਮਹਾਮੰਡਲੇਸ਼ਵਰ ਸਵਾਮੀ ਮਹੇਸ਼ਵਰਨ ਜੀ ਯੋਗੀ ਰਾਜ ਕੀ ਜੈ ਸਤਿ ਸਨਾਤਨ ਧਰਮ ਕੀ ਜੈ ਆਜ ਕੀ ਆਨੰਦ ਕੀ ਜੈ
1: ਟੂਡੇ ਇਜ਼ ਓਨਲੀ ਲਿਟਲ ਵਿਚ ਵਾਜ ਨਾਟ ਟੂ ਡੂ little bit some from me but very big was the very nice bhajans from this our sisters they were very good singing and I think tomorrow I will make very nice introduction of this bhajan was very nice so today is all right very hot and very cold and both side all the best hari om deep narayan bhagwan
2: ki
1: jai dev purishama dev ki madhavan ji bhagwan
2: ki jai
1: satya sanatan dharma
2: ki jai
1: na hum karta prabhu deep karta maha prabhu deep karta hi kevalam hari om
3: shri vishwa guru parahans sri swami maheshwaranand ji gurudeva ki jai